0: ਓਏ ਨਾ ਯੋ ਤਾਂ ਸਤਿ ਇਹ ਕਿ ਪਾਠੋ ਬਲ 4 ਮੇਰਾ ਹਰ ਕੋ ਰੇਡੀਓ ਆਦੀ ਖੋਲੇ ਰਸਈ ਕਿਆ
1: ਨਮਸਕਾਰ ਮ ਦੇਵੀਰਾਮ ਪਰਾਜੁਲੀ ਜੀਰੇ ਖੋਰਸਾਨੀ ਕੋ ਬੋਕਲਾਇਓ ਤਪਾਈ ਯਤੀ ਹੇਰਾ ਸੁਣਨੇ ਹੁਨੁਂਚ ਆਦੀ ਖੋਲਾ FM 105.4 ਮੇ